0: ุกเสียร์ยอมันพีอู้กนองทับบทวาปุระระดับพีขัดพระสนมเนดาวดับพีขัดพระสนมฮาเลเนชวากับชิตริกอุณาจิพาวอุสนมอารจารอาร์พานรูดตอกระปอร์คนรูปพีใหญ่บอร์ยองพี
1: อิตเตอร์ต่ออีวต่อเกอเล็กชันคอมมิชันยองกีอินเดียเราสดังก็ยังเซียนกุเล่เนบักสเปเชียลอินเทนซีฟรีวิชันอารจารอาร์พานรูชาร์จโคเดมิเอเนวากีบูทเลเวลออฟิเซอร์ดาววันกีเชยุงกีเซมกียองพีนดูกับเล็บเอาตริกอุณาอินรูฮัดดูกับอาร์พคันเดตริกอุณาอินยาวอารจารอาร์พันรูเป็นเจนเวเป็นเบียงยังกีกอดกิสลากียองพี
0: บูดักหากับคัลนดาร์ยองพีโยกเป็ดพียากับรีจิสเตอร์ทับบูดหากับซันทริกอุณาอินสปราอารจารอาร์พันรูและเดมคัมพีอุปนเบดเยวทอบักลาและเนอุจอร์โยกปอร์พีนดูกับซันทริกอุณาอินสปราฮัดดูกับสูทริกอุณาอินคันเดอารจารอาร์พันรูว่าวเล่เยเต
1: ้ปันติกนาว่าเบย์อีปุตุจพีชิสปะนักชิสปะหัชวาวเป็นมีขัดดูยังกับอิเล็กโทรลโรลหากันยาวตริกอุณาอินชิพาวกว่าอภิบุญเสียปุตุจทำไมห้ามเต็นซาร์อีวสุกบ่าเป็นเบียงยังกอดว่าปันติกนาเอท้าวซาท้าวชองพีอิรตาเวดูร์พาสปอร์ตไซส์
0: สอสมัครคดีอยากหอบทับวอดกับยองพีโฟนเฮาหมายเลขวีคันเดซันนอดาวน์โหลดอยากวอตเตอร์สเฮปไลน์อัพและในไลน์หากเว็บไซต์ waters.eci.gov.in
1: เยพิละอุปไปหากซีอีโอเมฆาเลีย .nic.in มันอุกาน้องทับวอดในภาอิสุริยองพีต่ออีวีเอ็มแคมดวนราชพีเดอะชีฟอิเล็กทรอลออฟฟิเซอร์เมฆาเลีย
2: ยูบังกินิมิไทยอุบามอสเมนเมน
3: เฮ้ยป้าอุนิมิไทยยองนาธานมาอัมโตยองพี่หาปันดูหน้าพี่บามเที่ยง
2: เมียฮัมบะไตหาวกว่าอิมเซนออุบามเบยอตังวะบังกิเตนัมเพร
3: อ๋อบังบังสเตป้ามันยออิกิจดวันดาวสจาอุยออิกอดิเคียอุปุระปันดูหน้าอิเคลนอิบลูอุชินีนายูมุสดังอิชาดิตูยองอิยอกอดิเคียอัมเรดมันกุวี
4: เนบฮาอุปัจบาดากะคอมมิชเนอรีออฟฟู้ดเซฟตี้มิกาเลียชิลอง
5: आज से ही सॉल्ट फैट्स और शुगर में कटौती कराना शुरू कर दे। खाना पकाने के दौरान थोड़ा सा उपयोग करा के इस प्रक्रिया को शुरू करें। ताजी सब्जियां, दही और फलों में भी और ना डालें। क्या आप अपनी चाय चीनी के साथ लेते हैं? कोई बात नहीं, आप पी सकते हैं। लेकिन अपनी चीनी को लगभग आधा चम्मच तक कम कर दें। स्वास्थ्य एवं परिवार कल्याण मंत्रालय भारत सरकार द्वारा जनहित में जारी।
6: अरे अरे रुको, खाने को एक ही तेल में बार बार तलने से पहले रुको, ये आपकी तंदुरुस्ती और वातावरण दोनों के लिए खतरनाक है।
7: ऐसे तेल से आपको कई खतरनाक बीमारियां हो सकती हैं। इसी तेल को कई बार फिर इस्तेमाल के लिए बेचा जाता है, जलाया जाता है या नाली में बहाया जाता है। पर अब रुको, रीपर्पस्ड यूज्ड कुकिंग ऑयल योजना में इसी तेल से बायोडीजल बनाया जा सकता है।
6: इसलिए रुको, जिससे आप और आपका वातावरण दोनों फिट रहें।
8: दीदी, नौकरी लग गई।
9: अरे वाह, बधाई हो। तो अब तो ढेर सारी शॉपिंग।
8: हाँ दी, नया मोबाइल।
9: अरे रुको शहजादे, सैलरी से पहले खर्चे।
8: इंस्टेंट लोन भी तो मिलता है।
9: पहले बजट बनाना सीखो, फिर खर्च करो।
8: पर दी,
9: देखो कमाई का एक हिस्सा हमेशा बचाना चाहिए, लेकिन पार्टी देने से नहीं बचोगे तुम।
8: हाँ दी, पार्टी मेरी, बजट तुम्हारा।
9: अच्छा,
10: RBI कहता है
11: सही वित्तीय बर्ताव करे आपका बचाव।
12: नमस्ते श्रोताओं, हमारे साथ बने रहने के लिए धन्यवाद। अब आपको बेहतर सेवा प्रदान करने के हमारे प्रयास में हमारे साथ जुड़े रेज रेडियो ऑडियंस इंटरैक्टिव सर्वेक्षण और मूल्यांकन हमारे विशिष्ट मोबाइल ऐप के साथ मानद संरक्षक बने, जहां आप उद्घोषकों को रेटिंग दे सकते हैं, कार्यक्रमों की समीक्षा कर सकते हैं और अपनी प्रतिक्रिया साझा कर सकते हैं। बस हमारे आधिकारिक फेसबुक पेज पर दिए गए लिंक पर क्लिक करें और पंजीकरण करें। आपकी सक्रिय प्रतिक्रिया हमें आकाशवाणी की विरासत को बेहतर बनाने और बनाए रखने में मदद करेगी। तो सिर्फ सुने नहीं, रेज मोबाइल ऐप के साथ बदलाव का नेतृत्व करें।
13: Telah kami kepada sedang nega program kerwai kita in Hindi ini itu ahli kerwai dapat saya pi kerwai macam nega film anak itu kerwai divana dil iwaran asyiki tera. Naya ipta ini kerwai program pas saya pi kerwai macam nega film besaram itu kerwai dil ka johal dahi iwaran teri mahale.